0: ਜੀ ਮੈਂ ਹਾਂ ਹਰਭਜਨ ਮਾਨ। ਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।
1: Olive Sono Radio Network, Qatar's number one Asian radio network.

ਹੈ ਤਾਂ ਕੋਈ ਬਾਤ ਨਹੀਂ, ਆਪ ਕੁਛ ਮਿਸ ਨਹੀਂ ਕਰ ਰਹੇ ਹੋ ਲਾਈਫ ਮੈਂ ਮੈਗਾ ਜੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ. ਸੈਲਫ ਲਵ ਜੋ ਹੈ ਨਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੋਤਾ ਹੈ. 6:20, 42 ਸਟੂਡੀਓ ਕੀ ਗੜੀ ਪਹ ਚੁੱਕੇ ਹੈ ਔਰ ਇਹ ਟਾਈਮ ਮੈਂ ਆਪਕੋ ਰਿਮਾਈਂਡ ਕਰਵਾਨੇ ਕਾ ਕਿ ਟਿਕਟਸ ਬੁੱਕ ਕਰਵਾ ਲੀਜੀਏ. ਰੇਡੀਓ ਵਾਲੇ ਵੇ ਏ ਟੂ ਜ਼ੀ ਇਵੈਂਟਸ ਆਪ ਲੋਗੋ ਕੇ ਲੀਏ ਲੇਕਰ ਆ ਰਹਾ ਹੈ ਇੱਕ ਐਕਸਕਲੂਸਿਵ ਮਿਊਜ਼ੀਕਲ ਨਾਈਟ, ਇਹ ਹਾਲੋ ਧੂਮ ਜੀ ਆ, ਜਹਾਂ ਪਰ ਬਹੁਤ ਸਾਰਾ ਦੇਸੀ ਮਿਊਜ਼ਿਕ ਹੋਣੇ ਵਾਲਾ, ਦੇਸੀ ਬੀਟਸ ਹੋਣੇ ਵਾਲੀ ਹੈ ਔਰ ਇਹ ਸਭ ਕੁਝ ਜੋ ਹੈ ਵੋ ਹੋਣੇ ਤੋਂ ਵਾਲਾ ਹੈ ਰੀਜੈਂਸੀ ਹਾਲ ਮੇ. ਲੇਕਿਨ ਇਨਮੇ ਇੱਕ ਸਿੰਗਿੰਗ ਸਟਾਰ ਇਸ਼ਿਤਾ ਵਿਸ਼ਵਕਰਮਾ ਵੀ ਹੋਣੇ ਵਾਲੀ ਹੈ ਜੋ ਕਿ ਲਾਈਵ ਪਰਫਾਰਮ ਕਰਨੇ ਵਾਲੀ ਹੈ. ਹਮ ਸਭ ਵੀ ਵਹੀ ਪੇ ਹੋਣੇ ਵਾਲੇ ਤੋ ਮਿਲ ਕੇ ਘਾਗਰਾ ਵਗੈਰਾ ਪਹਿਨਗੇ, ਟੈਨ ਟੈਨ ਟੈਨ ਟੈਨ ਟੈਨ ਸਮੇਂ ਵਹੀ ਕਰਨੇ ਵਾਲੇ ਹੈ ਹਮ, ਠੀਕ ਹੈ. ਦੋ ਮੁਝੇ ਆਤਾ ਨਹੀਂ ਹੈ ਬਟ ਆਪ ਲੋਕ ਸਿਖਾ ਦੇਣਾ. ਬਟ ਉਸਸੇ ਪਹਿਲੇ ਆਪਕੋ ਕਿਆ ਕਰਨਾ ਹੈ, ਸਨੂਨੂ ਸਿਟੀ ਪੇ ਜਾ ਕੇ ਟਿਕਟਸ ਜੋ ਹੈ ਵੋ ਬੁੱਕ ਕਰ ਲੈਣੀ ਹੈ. ਮੈਂ ਆਪਕੋ ਇੱਕ ਵਟਸਐਪ ਨੰਬਰ ਦੇ ਦੇਤੀ ਹੂੰ ਮੋਰ ਡਿਟੇਲਸ ਕੇ ਲੀਏ, ਠੀਕ ਹੈ. 3328339 ਜੀ ਹਾਂ, ਇਸ ਨੰਬਰ ਪੇ ਆਪ ਵਟਸਐਪ ਕਰ ਸਕਤੇ ਹੈ 9th October, ਇਸ 9th October ਕੋ, ਠੀਕ ਹੈ. ਤੋ ਟਿਕਟਸ ਤੋ ਬੁੱਕ ਕਰੇਂਗੇ, ਮੇਰੇ ਪਾਸ ਇੱਕ ਔਰ ਕਪਲ ਟਿਕਟ ਹੈ, ਕਪਲ ਪਾਸ ਹੈ ਐਕਚੁਅਲੀ ਇਸਕਾ, ਤੋ ਆਪ ਵੋ ਜੀਤ ਸਕਤੇ ਹੈ. ਆਪਕੋ ਮੁਝੇ 15-30 ਸੈਕਿੰਡ ਕੇ ਬੀਚ ਮੇ ਬਤਾਨਾ ਹੈ ਇੱਕਦਮ ਫੁੱਲ ਐਨਰਜੀ ਕੇ ਸਾਥ ਕਿ ਹੇ ਸਿਮਰਨ ਆਪਣਾ ਨਾਮ ਬਤਾਈਏ ਔਰ ਰੀਜ਼ਨ ਬਤਾਈਏ.